0: अग्न सागर विकराला,
1: अग्न सागर विकराला,
0: अग्न सागर

ਕਰਨ ਸਵਾਮੀ ਪਤਤ ਉਦਾਰਨ ਹਰ ਹਰੇ ਸਾਗਰ ਸੰਸਾਰ ਭਾਵ ਉਤਾਰ ਨਾਮ ਸਿਮਰਤ ਬਹੁ ਤਰੇ ਆਦ ਅੰਤ ਬੇਅੰਤ ਖੋਜੇ ਸੁਨੀ ਉਦਾਰਨ ਸੰਤ ਸੰਗ ਬਿਦੈ ਨਾਨਕ ਪੈਮ ਪੈ ਚਰਨ ਜੰਪੈ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਦੈ ਭਗਤ ਵਸਲ ਹਰ ਬਿਰਦ ਆਪ ਬਣਾਇਆ ਜਹ ਜਹ ਸੰਤ ਅਰਾਧੇ ਤਹਿ ਤਹਿ ਪ੍ਰਗਟਾਇਆ ਪ੍ਰਭ ਆਪ ਲੀਏ ਸਮਾਏ ਸਹਿਜ ਸੁਭਾਏ ਭਗਤ ਕਾਰਜ ਸਾਰਿਆ ਆਨੰਦ ਹਰ ਰਸਮਾ ਆਨੰਦ ਹਰ ਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦਹਿ ਦਿਸ ਇਕ ਤਿਹ ਦ੍ਰਿਸ਼ਟਾਇਆ ਨਾਨਕ ਪੇਮ ਪੈ ਚਰਨ ਜੰਪੈ ਭਗਤ ਵਸਲ ਹਰ ਬਿਰਦ ਆਪ ਬੁਣਾਇਆ ਆਸਾ ਮਹੱਲਾ ਪੰਜਵਾ ਤਿਰ ਸੰਤਨ ਸੁਹਾਗ ਮਰੇ ਨਾ ਜਾਵੇ ਜਾਕੇ ਗ੍ਰਹਿ ਹਰ ਨਾਵ ਸੋ ਸਦ ਹੀ ਰਾਵੇ ਅਵਨਾਸੀ ਅਵਗਿਤ ਸੋ ਪ੍ਰਭ ਸਦਾ ਸਦਾ ਨਵਤਨ ਨਿਰਮਲਾ ਨਹਿ ਦੂਰ ਸਦਾ ਹਦੂਰ ਠਾਕੁਰ ਦਹਿ ਦਿਸ ਪੂਰਨ ਸਦ ਸਦਾ ਪ੍ਰਾਨ ਪਤ ਗਤ ਮਿਤ ਪ੍ਰਾਨ ਪਤ ਗਤ ਮਤ ਜਾਤ ਪ੍ਰੈ ਪ੍ਰੀਤ ਪ੍ਰੀਤਮ ਭਾਵਏ ਨਾਨਕ ਵਖਾਣੇ ਗੁਰ ਚਰਨ ਨਾਨਕ ਵਖਾਣੇ ਗੁਰ ਬਚਨ ਜਾਣੇ ਤਿਰ ਸੰਤਨ ਸੁਹਾਗ ਮਰੇ ਨਾ ਜਾਵੇ ਜਾਂ ਕੋ ਰਾਮ ਪਤਾਰ ਤਾਂ ਕੇ ਅਨੰਦ ਕਨਾ ਸੁਖਵੰਤੀ ਸਾ ਨਾਰ ਸੋਭਾ ਪੂਰਬਣਾ ਮਾਨ ਮਹਿਤ ਕਲਿਆਣ ਹਰ ਜਸ ਸਗਲ ਹਰ ਜਸ ਸੰਗ ਸੁਰ ਜਨ ਸੋ ਪ੍ਰਭੂ ਸਰਬ ਸਿੱਧ ਨਵ ਨਿਧ ਤਿਤ ਗ੍ਰਹਿ ਨਾਹੀ ਉਨਾ ਸਭ ਕਛੂ ਮਧੁਰ ਬਾਨੀ ਪ੍ਰਹਿ ਮਾਨੀ ਥਿਰ ਸੁਹਾਗ ਤਾਂ ਕਾ ਬਣਾ ਨਾਨਕ ਵਖਾਣੇ ਗੁਰ ਬਚਨ ਜਾਣੇ ਜਾਂ ਕੋ ਰਾਮ ਪਤਾਰ ਤਾਕੇ ਅਨੰਦ ਕਨਾ ਆਹੋ ਸਖੀ ਸੰਤ ਪਾਸ ਸੇਵਾ ਲਾਗੀ ਹੈ ਪੀਸੋ ਚਰਨ ਪਖਾਰ ਆਪ ਤੇ ਆਗੀ ਹੈ ਤਜ ਆਪ ਮਿਟੈ ਸੰਤਾਪ ਆਪ ਨਹਿ ਜਨਾਈ ਹੈ ਚਰਨ ਕਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀ ਹੈ ਨਾਨਕ ਵਖਾਣੇ ਗੁਰ ਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ ਜਾਂ ਕੇ ਮਸਤਕ ਭਾਗ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕਹਿ ਰੰਗ ਗੋਬਿੰਦ ਸਿਮਰਨ ਲਾਗਿਆ ਭਰਮ ਮੋਹ ਵਿਕਾਰ ਦੂਜਾ ਸਗਲ ਤਿਨੇ ਤਿਆਗਿਆ ਮਨ ਸ਼ਾਂਤ ਸਹਿਜ ਸੁਭਾਉ ਬੂਠਾ ਆਨੰਦ ਮੰਗਲ ਗੁਣ ਗਾਇਆ ਨਾਨਕ ਵਖਾਣੇ ਗੁਰ ਬਚਨ ਜਾਣੇ ਜਾਂ ਕੇ ਮਸਤਕ ਭਾਗ ਸੇਵਾ ਲਾਇਆ ਸਾ ਮਹੱਲਾ ਪੰਜਵਾਂ ਸਲੋਕ ਹਰ ਹਰ ਨਾਮ ਜਪੰਤਿਆ ਕਛ ਨ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਸ਼ੰਤਾ ਮਿਲਹੋ ਸੰਤਨ ਕੈ ਸੰਗ।

ਸੋ ਵੇਖੀ ਸਾਥ ਹੈ। ਸੰਗ ਦੇਖੇ ਕਰਨਹਾਰਾ ਕਾਏ ਭਾਵ ਕਮਾਈਐ, ਸੋ ਕਿਰਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ। ਆਠ ਪਹਿਰ ਨਾਮ ਸਿਮਰੋ ਚਲੇ ਤੇਰੇ ਸਾਥੇ, ਪਰ ਸਾਧ ਸੰਗਤ ਸਦਾ ਨਾਨਕ ਮਟੈ ਦੁੱਖ ਮਾਤੇ, ਬਲਵੰਚ ਕਰ ਉਦਰ ਭਰੇ ਮੂਰਖ ਗਵਾਰਾ। ਸਭ ਕਿਛ ਦੇ ਰਹੇ ਹਰ ਦੇਵਨਹਾਰਾ, ਦਾਤਾਰ ਸਦਾ ਦਿਆਲ ਸਵਾਮੀ ਕਾਏ ਮਨੋ ਵਿਸਾਰੀਐ। ਮਿਲਸਾ ਸਿੰਘ ਪੰਜ ਸਿੰਘ ਕੁਲ ਸਮੂਹਾ ਤਾਰੀਐ। ਸਿਰ ਸਾਧਕ ਦੇ ਮੁਨ ਜਨ ਭਗਤ ਨਾਮ ਅਧਾਰਾ, ਬਿਨਵੰਤ ਨਾਨਕ ਸਦਾ ਭਜੀਐ ਪ੍ਰਵੇਕ ਏਕ ਕਰਨੇ ਹਾਰਾ। ਖੋ ਟੰਨਾ ਕੀਚਾਈ ਪ੍ਰਭ ਪਰਖਣ ਹਾਰਾ, ਕੂੜ ਕਪਟ ਕਮਾਮ ਦੜੇ ਜਨਮੈ ਸੰਸਾਰਾ। ਸੰਸਾਰ ਸਾਗਰ ਤਿੰਨੀ ਤਰਿਆ, ਜਿੰਨੀ ਏਕ ਧਿਆਇਆ ਤਜ ਕਾਮ ਕ੍ਰੋਧ ਅਨਿੰਦ ਅਨਿੰਦਾ। ਪ੍ਰਭ ਸਰਣਾਈ ਪਾ ਪ੍ਰਭ ਸਰਣਾਈ ਆਇਆ, ਜਲ ਥਲ ਮਹੀਲ ਰਵਿਆ ਸਵਾਮੀ ਊਚ ਅਗਮ ਅਪਾਰਾ। ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਦਿ ਹਰਾ, ਹਰ ਪੇਖ ਚੰਦ ਹਰ ਪੇਖ ਹਰ ਚੰਦ ਔੜੜੀ, ਅਸਤਰ ਕਿਛ ਨਾਹੀ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ। ਹਰ ਸੰਗ ਸਾਥੀ ਸਦਾ ਤੇਰੇ, ਦਿਨ ਸਰੈਣ ਸੰਭਾਲੀਐ। ਹਰ ਏਕ ਬਿਨ ਕਸ਼ਵਰ ਨਾਹੀ, ਪਾਹੋ ਦੁਤੀਆ ਜਾਲੀਐ। ਮੀਤ ਜੋ ਬਣਮਾਲ ਸਰਬਸ, ਪ੍ਰਭ ਏਕ ਕਰ ਮਨ ਮਾਹੀ। ਬਿਣਵੰਤ ਨਾਨਕ ਵਡਪਾਗ ਪਾਈਐ, ਸੁਖ ਸਹਿਜ ਸਮਾਹੀ। ਆਸਾ ਮਹੱਲਾ ਪੰਜਵਾਂ, ਸ਼ੰਤ ਕਰ ਅੱਠਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਮਲਾ ਪਰਮ ਪ੍ਰੀਤ ਹੈ, ਤੀਖਨ ਮਦ ਵਿਪਰੀਤ ਹੈ। ਅਵਧ ਅਕਾਰਤ ਜਾਤ, ਗਹਿਬਰ ਬਨ ਘੋਰ ਹੈ। ਗ੍ਰਹਿ ਮੂਸਤ ਮਨ ਚੋਰ ਹੈ, ਦਿਨ ਕਰੋ ਅਨਿ ਦਿਨ ਖਾਤ। ਦਿਨ ਖਾਤ ਜਾਤ ਬਿਹਾਤ, ਪ੍ਰਭ ਬਿਨ ਮਿਲੋ ਪ੍ਰਭ ਕਰਣਾ ਪਤੇ। ਜਨਮ ਮਰਨ ਅਨੇਕ ਬੀਤੈ, ਪ੍ਰੇ ਸੰਗ ਬਿਨ ਕਛ ਨਹਿ ਗਤੈ। ਕੁਲ ਰੂਪ ਧੂਪ ਗਿਆਨਹੀਣੀ, ਤੁਝ ਬਿਨਾ ਮੋਹਿ ਕਵਨ ਮਾਤ। ਕਰ ਜੂੜ ਨਾਨਕ ਸਰਨ ਆਇਓ, ਪ੍ਰੇ ਨਾਥ ਨਰਹਰ ਕਰੋ ਗਾਤ। ਮੀਨਾ ਜਲਹੀਨ ਹੈ, ਉਹ ਬਿਸਰਤ ਮਨ ਤਨ ਕੀਨ ਹੈ। ਕਤ ਜੀਵਨ ਪ੍ਰੇ ਬਿਨ ਹੋਤ, ਸਨਮੁਖ ਸਹਿਬਾਨ ਹੇ। ਮ੍ਰਿਗ ਅਰਪੈ ਮਨ ਤਨ ਪ੍ਰਾਨ ਹੈ, ਉਹ ਬੇਦਿਓ ਸਹਿਜ ਸਰੋਤ। ਪ੍ਰੇ ਪ੍ਰੀਤ ਲਾਗੀ ਮਿਲਬੈ ਰਾਗੀ, ਖਿਨ ਰਹਿਣ ਤ੍ਰਿਗ ਤਨ ਤਿਸ ਬਿਨਾ। ਪਲਕਾ ਨਾ ਲਾਗੇ ਪ੍ਰੇ ਪ੍ਰੇਮ ਭਾਗੇ ਚਿਤਵੰਤ, ਅੰਦਨ ਪ੍ਰਭ ਮੜਾ ਸ੍ਰੀ ਰੰਗ ਰਾਤੇ ਨਾਮ ਮਾਤੈ। ਪਹਿ ਪਰਮ ਦੁਤੀਆ ਸਗਲ ਕੋਤ, ਕਰ ਮਯਾ ਦਇਆ ਦਿਆਲ ਪੂਰਨ ਹੈ ਪ੍ਰੇਮ ਨਾਨਕ ਮਗਨ ਹੋਤਾ। ਅਲੀਅਲ ਗੁੰਜਾਤ ਹੈ, ਮਕਰੰਦ ਅਰਸ ਬਾਸਨ ਮਾਤ ਹੈ। ਪ੍ਰੀਤ ਕਮਲ ਬੰਧਾਵਤ ਆਪ, ਚਾਤਰਕ ਚਿਤ ਪਿਆਸ ਹੈ। ਕਨ ਬੂੰਦ ਬਚਿੱਤਰ ਮਨ ਆਸ ਹੈ, ਅਲ ਪੀਵਤ ਬਿਨਸਤ ਤਾਪ। ਤਾਪਾ ਬਿਨਾਸਨ ਦੁਖ ਨਾਸਨ, ਮਿਲ ਪ੍ਰੇਮ ਮਨ

ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟੈ ਤ ਪਾਪ ਨਾਨਕ ਜੰਪੈ ਪਤਤ ਪਾਵਨ ਹਰ ਦਰਸ ਪੇਖਤ ਨੈ ਸੰਤਾਪ ਚਿਤ ਵਉ ਚਿਤ ਵਉ ਚਿਤਨਾਥ ਚਿਤ ਵਉ।

ਸਹਿਪਹੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸਲੋਕਵੀਂ ਵੱਲੇ ਪਹਿਲੇ ਕੇ ਲਿਖੇ ਟੁੰਡਿਆ ਸਿਰਾਜ ਜੀ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰੂ ਆਪਣੇ ਦੁਹਾੜੀ ਸਦਵਾਰ ਜਨਮਾਨਸ ਦੇਵਤ ਕੀ ਕਰਤਨਾ ਲਾਗੀ ਬਾਰ ਮਹੱਲਾ ਦੂਜਾ ਜਿਸ ਜਨਤਾ ਉਗਵੈ ਸੂਰ ਚੜੇ ਹਜ਼ਾਰ ਇੱਥੇ ਚੰਨ ਹੁੰਦਿਆਂ ਗੁਰਬਣ ਗੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਝੂਟੇ ਤਿਲਵਾੜ ਜੋ ਸੁਨਜਿੰਦਰ ਕੇਤ ਕੇਤਿੰਦ ਛੁੱਟਿਆ ਕਉ ਨਾਨਕ ਸੋ ਨਾਹ ਬਲੀ ਬਲੀ ਬੱਪੜੇ ਪੀਤਨ ਵਿੱਚ ਸਵਾਵ ਪੌੜੀ ਆਪਿ ਨੇ ਆਪ ਸਾਜਿਓ ਆਪਿਨ ਰਚਿਓ ਨਾਉ ਦੂ ਇੱਕ ਦੁਰ ਸਾਜੀ ਗ੍ਰਸਨ ਡਿਠੋ ਚਾਉ ਦਾਤਾ ਕਰਤਾ ਤੂੰ ਤੁਸ ਤੇ ਵੇਕਰੀ ਬਸਾਉ ਤੂ ਜਨ ਹੋਈ ਸਭ ਸੇ ਦਿਲੇ ਸਜਿੰਦ ਕਵਾਉ ਗ੍ਰਸਨ ਡਿਠੋ ਚਾਉ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖਣ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੀ ਹਕਾ ਸੱਚੇ ਤੇਰੇ ਕਰਨੇ ਸਰਬੀ ਚਾ ਸੱਚਾ ਤੇਰਾ ਅਮਰ ਸੱਚਾ ਦੀ ਬਾਨ ਸੱਚਾ ਤੇਰਾ ਹੁਕਮ ਸੱਚਾ ਸੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸਾਨ ਸੱਚੀ ਤੁਦਾ ਲਗ ਟੁੜ ਸੱਚੇ ਸਭ ਤਾਨ ਸਭ ਸਭ ਜੋਨ ਹੈ ਸੱਚੀ ਤ੍ਰਿ ਸਿਫਤ ਸੱਚੀ ਸਲਾਹ ਸੱਚੀ ਤ੍ਰਿ ਕੁਦਰ ਸੱਚੇ ਪਾਤਸ਼ਾਹ ਸਾਨ ਸੱਚ ਧਿਆਈ ਸੱਚ ਜੋ ਮਰ ਜੰਮੇ ਸੋ ਕੱਚ ਨ ਕੱਚ ਮਹੱਲਾ ਪਹਿਲਾ ਵੱਡੀ ਵਡਾਈ ਵੱਡਾ ਵੱਡਾ ਨਾਉ ਵੱਡੀ ਵਡਾਈ ਜਾਂ ਸੱਚ ਨਿਆਉ ਵੱਡੀ ਵਡਾਈ ਜਾਂ ਨਿਸ਼ਚਲਤਾ ਵੱਡੀ ਵਡਾਈ ਜਾਣੇ ਅਲਾਓ ਵੱਡੀ ਵਡਿਆਈ ਪੂਜੇ ਸਭ ਆਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਾਈ ਜਾਂ ਆਪੇ ਆਪ ਨਾਨਕਾਰ ਨਕ ਨੀ ਜਾਏ ਕੀਤਾ ਕਰਨ ਸਰਬ ਜਾਏ ਮਹੱਲਾ ਦੂਜਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮ ਕਰੇ ਵਿਨਾਸ਼ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਪੀਹਾਕ ਨਾ ਜਾਪਈ ਜੇ ਕਿਛ ਕਾਣੇ ਰਾਸ ਜੇ ਕਿਛ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕੈ ਲਿਖਣਾ ਵੇ ਤਨ ਬਹਾਲਿਆ ਉੱਤੇ ਸੱਚੇ ਹੀ ਸੱਚ ਨਿਬੜੈ ਚੁਣ ਵਾਕੜੇ ਜਿੰਜਮਾਲਿਆ ਤਾਉਨ ਪਈਨ ਕੂੜੇ ਆਰ ਮੁਕਾਲ ਹੇ ਦੋਜਕ ਚਾਲਿਆ ਤੇਰੇ ਨਾਇਰ ਤੇ ਸਹਿ ਜਿਨ ਗਹਿ ਹਾਰ ਗੈਸ ਟਗਨ ਵਾਲਿਆ ਲਿਖਣਾ ਵੇ ਤਨ ਬਹਾਲਿਆ ਸਲੋਕ ਮਹੱਲਾ ਪਹਿਲਾ ਵਿਸਵਾਦ ਨਾਦ ਵਿਸਵਾਦ ਵੇ ਵਿਸਵਾਦ ਜੀ ਵਿਸਵਾਦ ਭੇ ਵਿਸਵਾਦ ਰੂਪ ਵਿਸਵਾਦ ਰੰਗ ਵਿਸਵਾਦ ਨਾਗੇ ਫਿਰੈ ਜੰਤਰ ਵਿਸਵਾਦ ਪਵਨ ਵਿਸਵਾਦ ਪਾਣੀ ਵਿਸਵਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧਲ ਗਏ ਪ੍ਰਾਣੀ ਵਿਸਵਾਦ ਸੰਯੋਗ ਵਿਸਵਾਦ ਵਿਯੋਗ ਵਿਸਵਾਦ ਭੁਗ ਵਿਸਵਾਦ ਭੋਗ ਹੈ ਵਿਸਮਾਦ ਸਿਫਤ ਸਭ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਸੁਰਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਦਰਾ ਹਜ਼ੂਰ ਹੈ ਵੇਖ ਵਡਾਣ ਰਹਿ ਵਿਸਮਾਦ ਨਾਨਕ ਪੂਜਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦੱਸੇ ਕੁਦਰਤ ਸੁਣੀਏ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਵਿਕਾਰ ਕੁਦਰਤ ਵੇਦ ਵੇਦ ਪ੍ਰਾਣਕ ਦੇਵਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕਿਹਾ ਕੁਦਰਤ ਵਧੀਆ ਕੁਦਰਤ ਮਾਨ ਵਿਵਾਨ ਕੁਦਰਤ ਪਵਨ ਪਾਣੀ ਵੈਸਾਂਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਰਤਾ ਪਾਕੀ ਨਾ ਹੀ ਪਾਕ ਨਾਨਕ ਹੁਕਮੇ ਅੰਦਰ ਵੇਖੇ ਵਰਤੇ ਤਾਕ ਤਾਕ ਪੌੜੀ ਆਪਣੇ ਭੁੱਖ ਭੋਕੇ ਪਸੰਦ ਪੌਸਦਾ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕਤ ਚਲਾਇਆ ਅੱਗੇ ਕਰਨੀ ਕੀ ਤਵਾਚੀ ਹੈ ਬੈ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪਾਉਂਦੀ ਸੁਣੀਏ ਕਿਆ ਰਵਾਇਆ ਮਨ ਅੰਦੇ ਜਨਮ ਗਵਾਇਆ ਸਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵੇ ਸਦਵਾਉ ਪੈ ਵਿੱਚ ਚੱਲੇ ਲੱਕ ਦਰਿਆਉ ਪੈ ਵਿੱਚ ਅਗਨ ਕਰੇ ਵੈਗਾਰ ਪੈ ਵਿੱਚ ਧਰਤੀ ਦੱਬੇ ਭਾਰ ਪੈ ਵਿੱਚ ਇੰਦ ਪਰੇ ਸਿਰ ਪਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾਂਤਾ ਪੈ ਵਿੱਚ ਸਿੱਧਪੂ ਸਰਨਾਥ ਪੈ ਵਿੱਚ ਅਡਾਣੇ ਆਕਾਸ ਪੈ ਵਿੱਚ ਉਦ ਮਹਾਂਬਲ ਸੂਰ ਪੈ ਵਿੱਚ ਆਵੈ ਜਾਵੈ ਪੂਰ ਸਗਲਿਆ ਪਉ ਲਿਖਿਆ ਸਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੁਰ ਕੇਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੇਤੇ ਵਿਧ ਵਿਚਾਰ ਕੇਤੇ ਨੱਚੇ ਮੰਗਤੈ ਗਿੜਮੁਰ ਗਿੜ ਹੁੜ ਪੂਰੇ ਤਾਲ ਬਾਜਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ ਗਾਵੇ ਰਾਜਾ ਰਾਣੀਆਂ ਬੋਲੇ ਅਲਬਤਾਲ ਲੱਖ ਟੱਕਿਆ ਕਿ ਮੁੰਦੜੇ ਲੱਖ ਟੱਕਿਆ ਕਿਹਾ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੈ ਸ਼ਾਰ ਗਿਆਨ ਨੰਗਲੀ ਢੂੰਡੀਐ ਕਤਨਾ ਕੜਰਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜਿਉ ਪੋਤੇ ਜਨ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵੜਾ ਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚ ਸੱਚ ਬੁਝਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।